0: You are listening to 103.3 FM HD2 WPRB Princeton, New Jersey and 92.7 W224 CW Franklin Park, New Jersey. Radio Mirchi.
1: It's hot.
2: Singo, ਜਿਹੜੇ ਨਾਦਰ ਨੂੰ ਅੱਜ ਗਜਰੀ ਦੇ ਬਾਜ਼ਾਰ 'ਚ ਸੁਣ ਲੱਗੇ ਹੋਏ ਨੇ, ਹਾਸ ਇਹਨਾਂ ਨੂੰ ਨਰਕਾਂ ਦੇ ਦਰਵਾਜ਼ੇ ਦਿਖਾਊਗਾ।
3: ਮਸਤਾਨੇ ਨਾਲ ਵੇਖੋ ਪੰਜਾਬੀ ਸਿਨੇਮਾ ਦੀ ਨਵੇਂ ਦੌਰ ਦੀ ਸ਼ੁਰੂਆਤ, ਸਟਾਰਿੰਗ ਤਰਸੇਮ ਜੱਸਾ, ਸਿਮੀ ਚਹਿਲ, ਗੁਰਪ੍ਰੀਤ ਕੁੱਟੀ, ਹੋਰ ਵੀ ਕਈ ਨਾਮੀ ਕਲਾਕਾਰ। ਐਸ 25 ਅਗਸਤ ਨੂੰ ਡੇਢ ਸਿਨੇਮਾ ਘਰਾਂ ਵਿੱਚ।
4: 92.7 92.7 92.7